0: ਸਾਰਿਆਂ ਨੂੰ ਮੇਰੀ ਰਾਮ ਰਾਮ। ਥਮ ਸੁਣ ਰਹੇ ਰੇਡੀਓ ਵਿਤਸਤਾ ਅਮ ਸਫ਼ਰ ਜ਼ਿੰਦਗੀ ਕਾ, ਮੈਂ ਹੂੰ ਥਾਰੇ ਸਾਥ ਥਾਰੀ ਰੇਡੀਓ ਸਖੀ ਨੇਹਾ ਦਾਕੜ। ਆਜ ਹਮ ਬਾਤ ਕਰਾਂਗੇ ਗਾਮਾਂ ਮਾਂ ਮਹਿਲਾਵਾਂ ਕੇ ਜੀਵਨ ਕੇ ਬਾਰੇ ਮਾਂ, ਵੀ ਜੋਣ ਸੀ ਗੋਆਂ ਮਾਂ ਔਰਤਾਂ ਵਾਂ ਉਨਕਾ ਜੀਵਨ ਕਿਆ ਹੋਆ, ਔਰ ਮੈਂ ਆਪਣੀ ਦਿਨ ਚਰਿਆ ਮਾਂ ਕਿਆ ਕਰਾਂ। ਔਰ ਇਸ ਬਾਰੇ ਮਾਂ ਬਾਤ ਕਰਨੇ ਵਾਸਤਾ ਪਹੁੰਚੇ ਹਾਂ ਗਾਮ ਮਾਂ। ਆਜ ਹਮ ਬਾਤ ਕਰਾਂਗੇ ਪਰਮਲਾ ਦੇਵੀ ਤੇ, ਜਿਨਕੀ ਉਮਰ ਹੋ ਰਹੀ 50 ਸਾਲ, ਔਰ ਉਨ ਤੇ ਪੁੱਛਾਂਗੇ ਵੀ ਇਨਕਾ ਦਿਨ ਚਰਿਆ ਕਿਆ ਰਹਾ ਰਹੀ ਹੈ, ਦਿਨ ਮਾਂ ਕਿਆ ਕਿਆ ਕਾਮ ਕਰਾਂ। ਰਾਮ ਰਾਮ ਚਾਚੀ।
1: ਰਾਮ ਰਾਮ ਜੀ।
0: ਔਰ ਚਾਚੀ ਠੀਕ ਠਾਕ?
1: ਠੀਕ ਠਾਕ, ਮੋਜੇ ਰਿਹਾ ਵੀ ਠੀਕ ਆ।
0: ਹਾਂਜੀ ਠੀਕ ਆ। ਤੋ ਚਾਚੀ ਮੈਮ, ਅੱਜ ਤੇਰੇ ਤੇ ਯੂੰ ਜਾਣਨੇ ਵਾਸਤੇ ਆਏ ਵੀ ਤੇਰੀ ਦਿਨ ਚਰਿਆ ਕਿਆ ਹੋਵਾ, ਵੀ ਤੂੰ ਦਿਨ ਮਾਂ ਕਿਆ ਕਿਆ ਕੰਮ ਕਰਾ।
1: ਮੈਂ ਸਵੇ ਉਠੂੰਗੀ 4 ਵਜੇ, ਨਹਾਉਂਗੀ, ਜੋਤ ਬੱਤੀ ਕਰੂੰਗੀ, ਚਾਹ ਬਣਾਉਂਗੀ, ਚਾਹ ਪੀਊਂਗੀ, ਫਿਰ ਮੰਧਾਣੀ ਲਗਾਉਂਗੀ, ਫਿਰ ਮੈਂ ਧਾਰ ਕੱਢੂੰਗੀ, ਇਤਨਾ ਦੁੱਧ ਫਿਰ ਜਾ ਮਸ਼ੀਨਰੀ ਕਾਮ ਆ, ਬਿਜਲੀ ਤੇ ਕਾਮ ਆ, ਪਹਿਲਾਂ ਤਾਂ ਔਰਤਾਂ ਨੂੰ ਉਸ ਤਰ੍ਹਾਂ ਫੇਰਨਾ ਪੜਾ ਤਾ ਦੁੱਧ, ਘੰਟਾ ਘੰਟਾ ਲੜ ਜਾਤਾ, ਫੁੱਲ ਜਾਤਾ, ਕਦੀ ਤੱਤਾ ਪਾਣੀ ਪਾਉਣਾ, ਕਦੀ ਠੰਡਾ ਪਾਣੀ ਪਾਉਣਾ, ਇਹ ਤੋਂ ਆਪਣਾ ਮਸ਼ੀਨਰੀ ਆ ਡੇਲ ਪੜੀ ਨਿਬੜ ਜਾ। ਫਿਰ ਮੈਂ ਰੋਟੀ ਬਣਾਉਂਗੀ, ਰੋਟੀ ਦਿਉਂਗੀ ਘਰਦਿਆਂ ਨੂੰ, ਫਿਰ ਮੈਂ ਰਸੋਈ ਸਾਫ ਕਰੂੰਗੀ, ਬਰਤਨ ਮਾਂਜੂੰਗੀ, ਫਿਰ ਗੋਬਰ ਗੇਰੂੰਗੀ, ਗੋਬਰ ਗੇਰ ਕਾ ਸੰਮਰ ਕਾ ਸਾਰਾ, ਫਿਰ ਮੈਂ ਝਾੜੂ ਲਗਾਉਂਗੀ, ਝਾੜੂ ਲਾਇਆ ਮੈਂ ਪੋਚਾ ਲਗਾਉਂਗੀ, ਪਹਿਲਾਂ ਤੋਂ ਬਈ ਨਾ ਟੱਚੇ ਡਰੋਵਾਂ ਤੇ ਗੋਬਰ ਫੇਰੀ ਜਾਂਤੀ, 8 ਦਿਨ ਪਿੱਛਾ ਗੋਬਰ ਫੇਰੇ ਟਰਾਂਤੀ, ਇਹ ਤੋਂ ਰੋਜ਼ ਕੇ ਪੋਚੇ ਆ, ਝਾੜੂ ਤੋਂ ਉਹੀ ਹੋ ਰੋਜ਼ ਕਾ, ਪਹਿਲਾਂ ਜਿਸ ਤਰ੍ਹਾਂ ਟੱਚੇ ਮਕਾਨ ਹੋਈ ਕਰਾਂ ਤੇ ਦੁਆਲੀ ਦਾ ਧੂੰਆਂ ਰਹਿ ਰਿਹਾ, ਮਹੀਨਾ ਮਹੀਨਾ ਲੜ ਜੇ ਕਰਾਂ ਤਾਂ ਬਈਰਾਂ ਨੂੰ ਉੱਪਰ ਸਫੇਦੀ ਕਰਨੀ, ਰੰਗ ਫੇਰਨਾ, ਕਲੀ ਫੇਰਨੀ, ਲੇਵੀ ਲਾਣੀ ਤਲਾ ਖੁਰਚਕਾ, ਇਹ ਤੋਂ ਰੋਜ਼ ਟੈਲਾਂ ਪੱਥਰ ਲੱਗ ਰਹੇ, ਰੋਜ਼ ਪੋਚਾ ਲੱਗ ਰਿਹਾ, ਰੋਜ਼ ਸਾਫ਼ ਸਫਾਈ ਆ, ਔਰ ਫਿਰ ਬਰਤਨ ਕੱਪੜੇ ਦਊਂਗੀ, ਰੋਜ਼ ਕੇ ਕੱਪੜੇ ਧੋਣੇ ਟੇਪ ਤੋਂ ਰੋਜ਼ ਕੇ ਪ੍ਰੈਸ ਕੇ ਆ, ਪਹਿਲਾਂ ਤੋਂ ਕਈ ਕਈ ਦਿਨ, ਫਿਰ ਮੈਂ ਕੱਪੜੇ ਧੋਊਂਗੀ, ਕੱਪੜੇ ਧੋਏ ਥੋੜ੍ਹਾ ਆਰਾਮ ਕਰ ਲਿਆਉਂਗੀ, ਥੱਕ ਜੂਆਂ ਹਾਰ ਜੂਆਂ ਵੀ, ਫਿਰ ਮੈਂ ਦਾਲ ਸਬਜ਼ੀ ਬਣਾਉਂਗੀ, ਫਿਰ ਮੈਂ ਰੋਟੀ ਬਣਾਉਂਗੀ।
0: ਤੋ ਮਤਲਬ ਚਾਚੀ ਤੋਂ ਦਿਨ ਮਾਂ ਬਸ ਰੁਕਦੀ ਨਹੀਂ ਹੈ, ਸਵੇਰੀ 4 ਵਜੇ ਤੇ ਉੱਠ ਕੇ ਲਗਾਤਾਰ ਚੱਲਦੀ ਰਹਾ?
1: ਚੱਲੀ ਰਹੂੰਗੀ ਬਸ, ਫਿਰ ਦੁਪਹਿਰੇ ਕੀ ਰੋਟੀ ਬਣਾਏ ਕਾ, ਬਰਤਨ ਮਾਂਜ ਕਾ, ਫਿਰ ਟਿਕ ਜੂਣੀ ਮੈਂ 1 ਘੰਟਾ ਟਿਕਾ, ਫਿਰ 3 ਵਜੇ ਮੈਸਾਂ ਨੂੰ ਪਾਣੀ ਪਿਲਾਉਣਾ, ਗੋਬਰ ਸੰਮਰਨਾ, ਪਥੁਆਰੇ ਮੈਂ ਚਲੀ ਜਾਊਂਗੀ, ਗੋਬਰ ਪਾਥਣਾ, ਫਿਰ ਪਾਥੀਆਂ ਲਾਣੀ, ਪਥੁਆਰਾ ਸੰਮਰਨਾ, ਘੰਟਾ ਹਲਾ ਟਲੇਗਾ ਮੇਰਾ, ਆਏਟਾ ਫਿਰ ਇਤਨਾ ਧਾਰ ਕਾ ਟੇਮ ਹੀ ਗਿਆ, ਧਾਰ ਕੱਢਣੀ, ਫਿਰ ਘਾਸ ਪਾਉਣਾ।
0: ਠੀਕ ਬਾਤ ਚਾਚੀ। ਔਰ ਚਾਚੀ ਜਿਸ ਤਰ੍ਹਾਂ ਦੇ ਆਪਾਂ ਨਿਆਣੇ ਕਿਤਨੇ ਆ, ਤੋ ਫਿਰ ਆਪਣੇ ਨਿਆਣੇ ਨੂੰ ਕਿਤਨਾ ਕੁ ਟਾਈਮ ਦੇਵਾ ਇਸ ਕੰਮ ਆ?
1: ਬਸ ਨਿਆਣੇ ਮੈਂ ਪਾ 2 ਆ, 2 ਨੌਕਰੀ ਲੱਗ ਰਹੇ ਬਾਹਰ, ਬਹੂ ਬਾਹਰ ਆ, ਨੋਟ ਲੱਗ ਰਹੀ ਆ, ਗਿੱਲੋ ਜਹਿ ਰਹੀ ਆ, ਪੋਤੀ ਆ ਛੋਟੀ ਸੀ, ਪੂਰਾ ਆ ਜਾ, ਉਸਨੂੰ ਠਲਾ ਹੀ ਜਾਊ ਆ, ਇਹ ਫਿਰ ਤਾਂ ਮੈਨੂੰ ਆਰਾਮ ਵੀ ਮਿਲ ਜਾ ਥੋੜ੍ਹਾ ਬਹੁਤ, ਬਹੂ ਕੰਮ ਕਰ ਲਏ ਆ, ਇਹ ਬਹੂ ਗਿੱਲੋ ਜਹਿ ਰਹੀ ਆ, ਮੈਨੂੰ ਕੰਮ ਕਹਾਂ ਟਾਈਮ ਲੱਗ ਰਿਹਾ।
0: ਠੀਕ ਬਾਤ ਚਾਚੀ।
1: ਸਬਜ਼ੀਆਂ ਲਗਾ ਰੱਖੀਆਂ।
0: ਅਰ ਚਾਚੀ ਜਿਸ ਤਰ੍ਹਾਂ ਤੋਂ ਦਿਨ ਮਾਂ ਕੱਲੀ ਰਹਾ, ਤੋ ਮਤਲਬ ਜੇ ਕਦੀ ਤੋਂ ਬਿਮਾਰ ਹੋ ਜਾ, ਫਿਰ ਕਿਸ ਤਰ੍ਹਾਂ ਕਰਾਇਓ ਕੰਮ?
1: ਬਸ ਦਵਾਈ ਲੈ ਲਿਓ ਆ, ਥੋੜ੍ਹਾ 5-10 ਮਿੰਟ ਆਰਾਮ ਕਰ ਲਿਓ ਆ, ਚਾਹ ਘੂਟ ਪੀ ਲਿਓ ਨੀ ਟਰਕਾ, ਥੋੜ੍ਹਾ ਸਰੀਰ ਮਾਂ ਸਾਰਾ ਸਾ ਪੜ ਜਾ, ਫਿਰ ਕੰਮ ਕਰਨ ਲੜ ਜੂ ਆ।
0: ਠੀਕ ਬਾਤ ਚਾਚੀ, ਆਰਾਮ ਨੀ ਮਿਲਦਾ। ਅਰ ਚਾਚੀ ਜਿਸ ਤਰ੍ਹਾਂ ਤੋਂ ਹੋਰ ਵੀ ਕੰਮ ਕਰਾ, ਇਸ ਤੇ ਵੀ ਤਨੇ ਸਬਜ਼ੀ ਸੁਬਜੀ ਲਗਾ ਰੱਖੀ ਹੋ ਆਪਣੇ ਕੋਈ ਪਲਾਟ ਮਾ, ਕਿਸ ਤਰ੍ਹਾਂ?
1: ਸਬਜ਼ੀ ਵੀ ਲਗਾ ਰੱਖੀ ਮੰਨੇ, ਪਾਣੀ ਵੀ ਦਿਉਂਗੀ ਉਹਨੂੰ, ਕਢਾਈ ਵੀ ਕਰੂੰਗੀ, ਸਬਜ਼ੀ ਤੋੜਨੇ ਤੇ ਹੋਰ ਸਬਜ਼ੀ ਤੋੜ ਲਿਉਂਗੀ, ਕਈ ਕਈ ਸਬਜ਼ੀਆਂ ਰਾਠੂ ਲਗਾਏਗਾ।
0: ਠੀਕ ਬਾਤ ਚਾਚੀ। ਅਰ ਚਾਚੀ ਤਨੇ ਪੜ੍ਹਾਈ ਲਿਖਾਈ ਕਿਤਨੀ ਕਰ ਰੱਖੀ, ਕਿਤਨੀ ਪੜ੍ਹੀ ਲਿਖੀ ਤੋਂ?
1: ਬਸ ਮੈਂ ਤਾਂ ਅਨਪੜ੍ਹਾ, ਪੜ੍ਹੀ ਨਹੀਂ ਹੈ, ਪੜ੍ਹੀ ਰਹਿਣ ਚਾਹੀਏ ਬੰਦਾ, ਥੋੜ੍ਹਾ ਆਰਾਮ ਵੀ ਮਿਲ ਜਾ, ਹੈ ਪੜ੍ਹਿਆ ਲਿਖਿਆ ਤੋਂ ਸੋ ਕੰਮ ਕਰਾ ਆਪਣਾ, ਕਾਗਜ ਪੱਤਰ ਕਰ, ਮੈਂ ਤਾਂ ਸਾਰਾ ਦਿਨ ਕੰਮ ਲੱਗ ਰਹੀ ਆ ਵੀ, ਖੇਤ ਮਾਂ ਚਲੀ ਜਾਊਂਗੀ, ਖੇਤ ਮਾਰੇ ਦੂਰ, ਘੰਟਾ ਲੜ ਜਾ, ਪਾਣੀ ਚਾਹ ਪਾਣੀ ਲੇਟਾ ਬੜੇ ਜੂ।
0: ਠੀਕ ਬਾਤ ਚਾਚੀ। ਤੋ ਮਤਲਬ ਇਸ ਦਿਨ ਮਾਂ ਸਵੇਰ ਤੇ ਉੱਠ ਕਾ ਤੋਂ ਸ਼ਾਮ ਤੱਕ ਆਪਣੇ ਆਪ ਨੂੰ ਤੋਂ ਨਹੀਂ ਟਾਈਮ ਦੇ ਪਾਉਂਦੀ ਵੀ ਹਾਂ ਚੱਲ ਮੈਂ ਆਪਣੇ ਆਪ ਨੂੰ ਟਾਈਮ ਦੇ ਲੂੰ, ਥੋੜ੍ਹਾ ਹੋਰ ਆਪਣੇ ਸਰੀਰ ਕਾ ਦੇਖੂ, ਆਰਾਮ ਕਰੂੰ ਕੁਛ, ਬਸ ਕੰਮ ਲੱਗ ਰਹੀ?
1: ਕੰਮ ਮਾਂ ਲੱਗ ਰਹੀ, ਬਸ ਫਿਰ ਕੰਮ ਨਹੀਂ ਨਿਬੜਦਾ ਵੀ ਸਾਰਾ ਦਿਨ, ਡਰ ਕੇ ਕੰਮ ਨੇ ਐਸੀ ਹੋਣਾ ਨਾ ਬਈ ਰਾਂਟੇ ਤੋਂ, ਨਹੀਂ ਕੰਮ ਚੱਲਦੇ ਰਹਾਂ ਸਾਰਾ ਦਿਨ, ਬਸ ਟਾਈਮ ਕਹਾਂ ਲੱਗਾ।
0: ਠੀਕ ਬਾਤ ਚਾਚੀ। ਔਰ ਜਿਸ ਤਰ੍ਹਾਂ ਚਾਚੀ ਸ਼ਹਿਰ ਕੀ ਔਰਤਾਂ ਵਾਂ, ਤੋ ਤੈਨੂੰ ਕਿਆ ਲੱਗਾ ਵੀ ਸ਼ਹਿਰ ਕੀ ਔਰ ਗਾਉਂ ਕੀ ਔਰਤਾਂ ਦੀ ਜ਼ਿੰਦਗੀ ਮਾਂ ਕਿਤਨਾ ਫਰਕ ਆ?
1: ਬਹੁਤ ਫਰਕ ਆ, ਅੱਧੋ ਅੱਧ ਤੇ ਜ਼ਿਆਦਾ ਫਰਕ ਆ, ਸ਼ਹਿਰ ਮਾਂ ਤਾਂ ਕੁਛ ਕੰਮ ਨਹੀਂ ਕਰਨਾ, ਨਹਾਵਾਂ ਜੀ, ਧੋਵਾਂ ਜੀ, ਡਾਂਗਰ ਕਾ ਨਹੀਂ, ਬੱਛੂ ਕਾ ਨਹੀਂ, ਗੋਬਰ

0: ਸਾਰਿਆਂ ਨੂੰ ਮੇਰੀ ਰਾਮ ਰਾਮ। ਤੁਹਾਨੂੰ ਸੁਣ ਰਹੇ FM 90.0 ਮੇਗਾਹਰਟਜ਼ ਪਾ ਰੇਡੀਓ ਵੀ ਤਸਤਾ ਅਮ ਸਫ਼ਰ ਜ਼ਿੰਦਗੀ ਕਾ। ਮੈਂ ਹੂੰ ਥਾਰੀ ਰੇਡੀਓ ਸਖੀ ਨੇਹਾ ਦਾਕੜ, ਔਰ ਥਾਰਾ ਸਵਾਗਤ ਕਰੂੰ ਹੂੰ ਮਾਰੇ ਆਜ ਕੇ ਇਸ ਕਾਰਿਆਕ੍ਰਮ ਮਾ। ਮਾਰਾ ਆਜ ਕਾ ਕਾਰਿਆਕ੍ਰਮ ਆ ਹਾਸੀਏ ਪਾ, ਜਿਸ ਮਾ ਹਮ ਬਾਤ ਕਰਾਂਗੇ ਇੱਕ ਮਹਿਲਾ ਤੇ। ਰਾਮ ਰਾਮ ਜੀ।
1: ਰਾਮ ਰਾਮ ਜੀ।
0: ਤੋ ਸਭ ਤੋਂ ਪਹਿਲਾਂ ਆਪਣਾ ਥੋੜਾ ਸਾ ਪਰਿਚੈ ਦਿਓ ਮਾਰੇ ਸਰੋਤਾਵਾਂ ਤੇ।
1: ਮੈਂ ਗਾਉਂ ਲੰਡੇ ਕੀ ਰਹਿਣ ਵਾਲੀ ਹਾਂ, ਰਸਬੀਰ ਕੌਰ ਮੇਰਾ ਨਾਮ ਹੈ, ਕੁਲਵੰਤ ਸਿੰਘ ਮੇਰੇ ਘਰ ਵਾਲੇ ਕਾ ਨਾਮ ਹੈ।
0: ਤੋ ਰਸਵੀਰ ਕੌਰ ਜੀ, ਮੈਂ ਆਪਣੀ ਪੁੱਛਣਾ ਚਾਹੂੰ ਵੀ ਆਪ ਨੂੰ ਆਪਣੀ ਲਾਈਫ ਮਾ, ਆਪਣੀ ਜ਼ਿੰਦਗੀ ਮਾ ਕਿਨ ਕਿਨ ਸਮੱਸਿਆ ਕਾ ਸਾਹਮਣਾ ਕਰਨਾ ਪੜਿਆ?
1: ਸਾਹਮਣਾ ਤੋ ਇਤਨਾ ਕਰਨਾ ਪੜਿਆ ਵੀ ਖੁਦ ਬਤਾਇਆ ਨਹੀਂ ਜਾਂਦਾ, ਵੈਸੇ ਤੋ ਲੋ ਦਿਲ ਕਰੜਾ ਕਰਕੇ ਬਤਾਉਣਾ ਪੜਾਗਾ। ਮੇਰੇ ਸਾਥ ਬਹੁਤ ਬੁਰੀ ਬਣੀ, ਤੋ ਸਭਸੇ ਪਹਿਲੇ ਤੋ ਮੇਰੇ ਘਰ ਵਾਲੇ ਗੁਜ਼ਰ ਗਏ, ਮੇਰੇ ਬੱਚੇ ਬਿਲਕੁਲ ਛੋਟੇ ਥੇ, ਉਨਕੀ ਪੜ੍ਹਾਈ ਲਿਖਾਈ ਸਭ ਕੁਛ ਉਨਕਾ ਧਿਆਨ ਕਰਿਆ, ਬੱਚੇ ਵਿਆਹੇ ਮੰਗਲਾਏ, ਸਭ ਕੁਛ ਜ਼ਿੰਮੇਵਾਰੀ ਉੱਟੀ ਉਨਕੀ। ਬੇਟੀ ਪੜ੍ਹਾਈ ਬਹੁਤ ਅੱਛੀ, ਪੰਚਕੂਲਾ ਸਰਕਾਰੀ ਜੋਬ ਕਰ ਰਹੀ, ਬੇਟਾ ਇਕੱਲਾ ਥਾ, ਉਹ ਐਕਸਪਾਇਰ ਹੋ ਗਿਆ।
0: ਤੋ ਜਿਸ ਤਰ੍ਹਾਂ ਆਪਣੇ ਬਤਾਇਆ ਵੀ ਆਪ ਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੜਿਆ ਆਪਣੀ ਜ਼ਿੰਦਗੀ ਮਾ ਅੱਗਾ ਬੜਨੇ ਵਾਸਤਾ, ਤੋ ਇਸ ਮਾਂ ਆਪ ਨੂੰ ਗਾਉਂ ਵਾਲਿਆਂ ਨੇ ਮਦਦ ਕਰੀ ਔਰ ਆਪਕੇ ਰਿਸ਼ਤੇਦਾਰਾਂ ਨੇ ਕੋਈ ਮਦਦ ਕਰੀ?
1: ਨਹੀਂ ਮੈਮ, ਕੋਈ ਮਦਦ ਨਹੀਂ ਮੇਰੀ ਕਰੀ, ਮੇਰੀ ਸਿਰਫ ਪਰਮਾਤਮਾ ਨਾਲ ਮਦਦ ਕਰੀ। ਵੈਸੇ ਇੱਕ ਸਾਲ ਬੇਟਾ ਐਕਸਪਾਇਰ ਹੋਇਆ, ਨੀਚੇ ਪੜੀ ਰਹੀ ਧਰਤੀ ਪੈ, ਦੇਖਿਆ ਵੀ ਭੁੱਖੇ ਮਰਨ ਵਾਲੀ ਬਾਤ ਹੈਗੀ, ਮੈਨੇ ਫਿਰ ਉੱਠੀ, ਮੈਨੇ ਫਿਰ ਆਪਣਾ ਸਾਰਾ ਕਾਰੋਬਾਰ ਸਾਂਭਿਆ।
0: ਤੋ ਮੈਂ ਆਪ ਤੋਂ ਪੁੱਛਣਾ ਚਾਹੂੰ ਵੀ ਜਿਸ ਤਰ੍ਹਾਂ ਆਪ ਇਕੱਲੀ ਮਹਿਲਾ ਸੀ, ਤੋ ਆਪਨੇ ਆਪਣਾ ਘਰ ਚਲਾਉਣ ਵਾਸਤਾ ਕਿਆ ਕੰਮ ਕਰਿਆ?
1: ਬਸ ਇਹੀ ਥਾ ਮੈਮ, ਡੰਗਰ ਰੱਖ ਰਹੀ 5-7, ਘੀ ਦੁੱਧ ਵੇਚਿਆ, ਆਪਣੇ ਬੱਚੋਂ ਕੇ ਪਾਲਣ ਪੋਸ਼ਣ ਕਰੇ, ਪੜ੍ਹਾਈ ਲਿਖਾਈ ਕਰਵਾਈ ਉਹਨਕੀ, ਅੱਛੇ ਸਕੂਲੋਂ ਮਾਂ ਬੱਚੇ ਪੋਤਾ ਪੋਤੀ ਅੱਛੇ ਸਕੂਲੋਂ ਮਾਂ ਪਾਏ ਹੋਏ ਆ, ਖੇਤੀ ਕਰ ਰਹੀ ਆਪਣੀ, ਕੁਛ ਠੇਕੇ ਪੈ ਦੀ ਹੋਈ ਆ, ਕੁਛ ਆਪਣੇ ਆਪ ਤੇ ਖੁਦ ਕਰ ਰਹੀ।
0: ਤੋ ਜਿਸ ਤਰ੍ਹਾਂ ਆਪਣੇ ਬਤਾਇਆ ਵੀ ਆਪ ਖੇਤੀ ਵੀ ਕਰੀ ਆਪਨੇ, ਤੋ ਖੇਤੀ ਮਾਂ ਆਪ ਨੂੰ ਕਿਆ ਕਿਆ ਸਮੱਸਿਆ ਦਾ ਸਾਹਮਣਾ ਕਰਨਾ ਪੜਿਆ?
1: ਬਸ ਸਮੱਸਿਆ ਤਾਂ ਮੈਮ ਇਹੀ ਹੈ ਵੀ ਆਪਣੇ ਮਤਲਬ ਕੋਈ ਪਾਣੀ ਕੀ ਦਿੱਕਤਾਂ ਹੋਈ ਤਾਂ ਨਹੀਂ ਹੋਈ, ਪਾਣੀ ਬਹੁਤ ਆਏ, ਫਸਲਾਂ ਖਰਾਬ ਹੋਈ, ਜ਼ਿਮੀਂਦਾਰਾਂ ਨੇ ਖਰਾਬ ਕਰ ਦੀ, ਖੁਦ ਪਾਣੀ ਤੋੜ ਤੋੜ ਕੇ। ਮੈਂ ਇਕੱਲੀ ਔਰਤ, ਇਹ ਮੇਰੇ ਦੇਵਰ ਕਾ ਲੜਕਾ, ਇਹ ਮੇਰੇ ਸਾਥ ਮੇਂ ਥਾ, ਮੈਨੂੰ ਇਕੱਲੀ ਸਾਹਮਣਾ ਕਰਿਆ ਆਪਣੇ ਆਪ, ਚਾਰ ਗੋਵਾਂ ਕੇ ਆਦਮੀਆਂ ਕੇ ਸਾਥ।
0: ਬਹੁਤ ਹੀ ਬੜੀਆ ਬਾਤ, ਬਹੁਤ ਹੀ ਬੜੀਆ ਮਿਸਾਲ ਆਪ ਗੋ ਵਾਸਤਾ। ਤੋ ਆਪ ਨੂੰ ਖੇਤੀ ਕੀ ਜਾਣਕਾਰੀ ਸ਼ੁਰੂ ਮਾ ਐ ਥੀ ਜਾਂ ਖੇਤੀ ਕਰਨੇ ਕੇ ਸਾਥ ਸਾਥ ਆਈ?
1: ਐ ਥੀ ਜੀ, ਮਤਲਬ ਕੁਛ ਜਹਾਂ ਕਿ ਮੈਂ ਬੇਟੀ ਹੂੰ, ਵਹਾਂ ਵੀ ਥੋੜ੍ਹਾ ਆਪਣੇ ਭਾਈਓਂ ਕੇ ਸਾਥ ਮੈਂ ਗਿਲੋ ਲਗੀ ਰਹੂੰ ਤੀ, ਤੋ ਫਿਰ ਯਹਾਂ ਪੇ ਸਮੱਸਿਆ ਇਤਨੀ ਆਈ ਹੈ ਮਨ, ਫਿਰ ਯਹਾਂ ਮਨ ਯਹੀ ਬਾਤ ਸੋਚੀ ਵੀ ਐਸੇ ਤੋ ਪੂਰਾ ਨਹੀਂ ਪਟਾਗਾ, ਕੁਛ ਖੁਦ ਆਪਣੇ ਆਪ ਤੇ ਕਰੂੰਗੀ, ਤੋ ਫਿਰ ਉਸਕੀ ਵਜ੍ਹਾ ਤੇ ਮੈਂ ਕੁਛ ਉੱਪਰ ਉੱਠੂੰਗੀ, ਤੋ ਮਨ ਆਪਣੇ ਆਪ ਹੀ ਖੁਦ ਠੀਕ, ਕੁਛ ਤਰੀਕਾ ਥਾ, ਕੁਛ ਅੰਦਰ ਰਿਹਾ ਗਿਲੋ ਗਿਲੋ ਕਰਦੀ ਰਹੀ।
0: ਤੋ ਆਪਨੇ ਬਤਾਇਆ ਵੀ ਜਿਸ ਤਰ੍ਹਾਂ ਆਪਕੇ ਭਾਈ ਪਿੱਛਾ ਖੇਤੀ ਕਰੇ ਕਰਾਂਦੇ ਹਨਾ, ਤੋ ਆਪ ਉਨਕੇ ਸਾਥ ਪਹਿਲਾਂ ਖੇਤੀ ਕਰਨ ਵਾਸਤੇ ਖੇਤਾਂ ਮਾ ਜਹਾਂ ਤੇ, ਔਰ ਥੋੜੀ ਆਪਨੇ ਨੌਲੇਜ ਕਹਾਂ ਤੇ ਲਈ ਫਿਰ ਉਹਨੂੰ ਪਤੇ?
1: ਬਸ ਉਹਨੇ ਕੇ ਪਾਸ ਹੀ ਖੇਤਾਂ ਮੈਂ ਗਿਲੋਂ ਚਲੀ ਜਾਊਂ ਤੀ, ਜਿਸ ਤਰੀਓ ਕੁਛ ਥੀ ਨੌਲੇਜ ਵੀ ਐਸੇ ਐਸੇ ਕੁਛ ਕੰਮ ਕਰਾਂ, ਜਿਸ ਤਰੀਓ ਮਾਂ ਲੈ ਡੰਗਰ ਬੱਛੇ ਕਾ ਕਰੂੰ, ਮੈਨੂੰ ਕਦੇ ਆਪਣੀ ਹਿੰਮਤ ਨਹੀਂ ਆ ਰਹੀ, ਮੈਂ ਮਤਲਬ ਲੱਗਦੀ ਰਹੀ ਸਾਰਾ ਕੰਮ ਖੁਦ ਮੈਂ ਆਪਣੇ ਆਪ ਹੀ ਕਰਦੀ ਰਹੀ।
0: ਤੋ ਖੇਤੀ ਕੀ ਬਾਤ ਆਪਨੇ ਬਤਾਈ ਵੀ ਆਪ ਖੇਤੀ ਕਰਾਂ ਤੇ, ਜੋ ਫਸਲ ਤੀ ਵਾ ਖੇਤ ਮਾ ਉਗ ਜਾਤੀ ਤੋ ਉਸਨੂੰ ਵੇਚਣੇ ਵਾਸਤਾ ਬਾਹਰ ਮੰਡੀਆਂ ਮਾ ਜਾਣਾ ਪੜਾ ਤਾ, ਤੋ ਉਸ ਵਾਸਤਾ ਫਿਰ ਆਪਨੇ ਕਿਆ ਕਰਿਆ, ਆਪਣੀ ਫਸਲ ਮੰਡੀ ਮਾ ਕਿਸ ਤਰ੍ਹਾਂ ਲੈ ਕੇ ਗਏ ਆਪ ਵੇਚਣੇ?
1: ਬਸ ਇਹੀ ਮੈਮ, ਕਰਾਏ ਕਾ ਬੰਦਾ ਦੇਖਿਆ, ਟਰੈਕਟਰ ਪੈਟ ਬਾਹਰ ਤੇ ਠੁਆਈ, ਉਸਕੀ ਦੇਖਾ ਵਾਲੀ ਕਰੀ, ਫਿਰ ਕਰਾਏ ਤੇ ਲੈ ਲੈ ਬਾਹਰ ਬਕਵਾਈ, ਇਸ ਤਰੀਆਂ ਮਤਲਬ ਐਸੇ ਕੰਮ ਚਲਾਇਆ ਆਪਣਾ।
0: ਤੋ ਆਪਨੇ ਬਤਾਇਆ ਵੀ ਮੈਨੂੰ ਆਪਣੀ ਜ਼ਿੰਦਗੀ ਮਾ ਅੱਗਾ ਬੜਨੇ ਵਾਸਤਾ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੜਿਆ, ਤੋ ਆਪ ਚਲਦੀ ਰਹੀ ਆਪ ਨੂੰ ਉਹ ਸਾਹਸ ਕਹਾਂ ਤੇ ਮਿਲਿਆ, ਆਪਨੇ ਕਿਸ ਨੂੰ ਦੇਖ ਕੇ ਸਿੱਖਿਆ ਵੀ ਹਾਂ ਮੈਨੂੰ ਰੁਕਣਾ ਨੀ, ਮੈਨੂੰ ਤਾਂ ਅੱਗਾ ਬੜਨਾ?
1: ਬਸ ਮੈਂ ਆਪਣੇ ਘਰ ਕੀ ਮੈਮ ਕਮਜ਼ੋਰੀ ਕਰਕੇ ਮਤਲਬ ਇਹ ਸੋਚਿਆ ਨਾ ਮੈਨੇ ਵੀ ਮਤਲਬ ਅੱਗੇ ਬੱਚੋਂ ਕੇ ਪਾਲਣ ਪੋਸ਼ਣ ਕੈਸੇ ਕਰੂੰਗੀ, ਕਿਸ ਤਰੀਓ ਕਰੂੰਗੀ, ਮੈਨੇ ਖੁਦ ਹੀ ਸੋਚਿਆ ਇਹ ਵੀ ਕਰੂੰਗੀ ਤੋ ਮਤਲਬ ਕਹਾਂ ਪੈਸਾ ਹੱਥ ਮੇਂ ਆਏਗਾ, ਬੱਚੋਂ ਕੇ ਪਾਲਣ ਪੋਸ਼ਣ ਹੋਵਾਂਗੇ, ਪੜ੍ਹਾਈਆਂ ਲਿਖਾਈਆਂ ਹੋਵਾਂਗੀ, ਤੋ ਦੇਖੋ ਹੋਰ ਤੋਂ ਕੋਈ ਨਹੀਂ ਦੇ ਸਕਦਾ, ਤੋ ਆਪਣੇ ਘਰ ਸੇ ਹੀ ਮਿਲਾਗਾ ਜੋ ਵੀ ਮਿਲਾਗਾ, ਮੈਨੇ ਖੁਦ ਹੀ ਆਪਣੇ ਆਪ ਤੇ ਇਹ ਬਾਤ ਸੋਚੀ।
0: ਤੋ ਆਪ ਨੂੰ ਆਪਣੀ ਲਾਈਫ ਮਾਂ ਆਪਣੀ ਜ਼ਿੰਦਗੀ ਕਾ ਕੋਈ ਐਸਾ ਕਿੱਸਾ ਯਾਦ ਹੋ ਜਦੋਂ ਲੱਗਿਓ ਵੀ ਇਬ ਤੋਂ ਜ਼ਿੰਦਗੀ ਰੁਕ ਗਈ, ਬਸ ਇਬ ਨਹੀਂ ਅੱਗਾ ਬੜ ਸਕਦੀ, ਲੇਕਿਨ ਫਿਰ ਆਪਕੇ ਅੰਦਰ ਇੱਕ ਹਿੰਮਤ ਆਈ ਹੋ ਵੀ ਨਹੀਂ ਨਹੀਂ ਅੱਗਾ ਤੋਂ ਬੜਨਾ ਪੜਾਗਾ, ਕੋਈ ਐਸੀ ਜ਼ਿੰਦਗੀ ਮਾਂ ਕੋਈ ਘਟਨਾ ਘਟੀ ਹੋ ਜੋ ਇਬ ਤੱਕ ਹੀ ਬਹੁਤ ਯਾਦ ਆਵਾ, ਔਰ ਉਸਨੂੰ ਯਾਦ ਕਰਕੇ ਹੀ ਆਪ ਅੱਜ ਯਹਾਂ ਤੱਕ ਪਹੁੰਚੇ?
1: ਬਸ ਘਟਨਾ ਤਾਂ ਮੈਮ ਇਹੀ ਥੀ ਵੀ ਘਰ ਵਾਲਾ ਥਾ, उन्होंने नहीं अपना कोई सोचा इस बात के बारे में, बेटा था उन्होंने सोचा इस बात के बारे में। फिर मैंने तो ये सोचा ना भी मान ले अब तो करना पड़ेगा ना ये काम, अब तो बिल्कुल खानी खत्म ही होगी, तो रहे ही कुछ नहीं है पल्ला। तो मान ले ऐसे ही मैं मतलब नीचे से आज यहाँ लग पहुंची मैं खुद अपनी हिम्मत से।
0: बहुत ही बढ़िया। तो जोन सी मारी आज की महिलाएं हैं, कई महिलाएं ऐसी हैं जो स्त्री अपनी जिंदगी नु चला रही है ना, तो आप उन्हें नु क्या संदेश देना चाहेंगे, क्योंकि आपने अपनी जिंदगी में इतना संघर्ष करा भी आज आप यहाँ तक पहुंचे। आपका एक गोमन नाम है, बिरसवीर कौर ने अपनी जिंदगी इस तरह बढ़ाई और इतना संघर्ष करा, तो उन महिलाओं नु आप क्या संदेश देना चाहेंगे?
1: बस यही है मैम संदेश तो यही देना, अभी देखो भी मतलब छोटा काम हो छोटे ते बड़ा हो, चाहे डंगर बच्चे का हो चाहे खेती का हो, तो करांगे तो आगे चलांगे, जित करने के नहीं तो आगे कैसे चलांगे। तो हिम्मत करो हिम्मत करो, एक दूसरे के साथ जुड़ो, पूछो भी कैसे बढ़िया किस स्त्रियों करया आप कैसे यहाँ लग आई हैं, खुद अपनी हिम्मत दे भी हिम्मत नहीं अपनी गेरनी, हिम्मत से उठो।
0: तो आपने अपने बच्चे नु पढ़ाने वास्ते बहुत संघर्ष करया और आज मैं एक अच्छी जगह स्टैंड कर रहे, तो आप उनते क्या उम्मीद रखा या आपकी क्या उम्मीद अपने बच्चे ते भी, वह भी मेरे वास्ते कुछ करा?
1: बस यही मैम भी उम्मीद तो यही है भी जो मैं आज इनके वास्ते इतना कुछ कर रही भी मेरा बहुत ऊंचा नाम मेरे पोता पोती करा भी ना पूरा गर्व भी मेरा नाम पूरा गांव में गुआंडों में मेरे रिश्तेदारों में भी मेरा नाम मेरे बच्चे बहुत अच्छी तरह से मेरा नाम रोशन करा भी मेरी दादी ने हमारे वास्ते भी यो कुछ करा मेरे पापा के मेरे दादू के जाने के बाद में।
0: बहुत बहुत बढ़िया विचार आपके, आपकी जिंदगी नु देखकर और मारी महिलाएं हैं चाहे मारे पुरुष हैं वह भी बहुत कुछ सीखेंगे। बहुत बहुत धन्यवाद रसवीर कौर जी, 90.0 MHz के साथ जुड़ने में और अपनी लाइफ की ये बातें शेयर करने में भी आपने कितना संघर्ष करा, बहुत बहुत धन्यवाद।
1: मैम बहुत बहुत धन्यवाद जी आपका,
0: तो हम जुड़ रहे हैं रसवीर कौर जी की पोती के साथ। राम राम जी।
2: नमस्कार, मेरा नाम वंशिका है। मैं अम्बाला डिस्ट्रिक्ट से के एक छोटे से गांव लंडा गांव से बिलोंग करती हूँ और मैं 12th क्लास में मेडिकल स्ट्रीम से अपनी स्टडी कंटिन्यू कर रही हूँ।
0: तो वंशिका जी, मैं आपसे यूं पूछना चाहूंगी, जिस तरह आपकी दादी ने इतना संघर्ष करया और आप अपनी लाइफ में आगे बढ़ी, तो आपने अपनी दादी से क्या सीखने को मिला?
2: मुझे अपनी दादी से यही सीखने को मिलता है कि चाहे कैसी भी सिचुएशन हो हमें ना कभी भी रुकना नहीं चाहिए, उस भगवान के आशीर्वाद से हमें हमेशा उस भगवान को अपने मन में धारण करके चलते रहना चाहिए और किसी भी सिचुएशन से लेट डाउन नहीं होना चाहिए।
0: तो दादी ने इतना संघर्ष करा और दादी की उम्मीद है अभी जो मेरे बच्चे हैं, मेरी पोती पोतियां हैं, वे मेरा नाम रोशन करा। आप अपनी दादी का नाम रोशन करने वास्ते कितना संघर्ष कर रही है और कितनी मेहनत कर रही है?
2: देखो अभी मैं अपनी पढ़ाई ही कंप्लीट कर रही हूँ बेसिकली, तो मैं चाहती हूँ कि हाँ जैसे वो सोचते हैं कि उनका उनको मैं प्राउड फील कराऊं, तो मैं उसके लिए अपना 100% देती हूँ। मैं अपने स्कूल में भी पूरा फोकस्ड रहती हूँ। हाँ बहुत आज के टाइम में बच्चों पे बहुत सारी डिस्ट्रैक्शंस होती हैं, मैं फ़ोन का कम से कम इस्तेमाल करती हूँ, पढ़ाई में ही अपना 100% देने का ट्राई करती हूँ। मैं डॉक्टर बनना चाहती हूँ तो मैं उनके लिए साथ में नीट की प्रिपरेशन भी कर रही हूँ और साथ के साथ अपने 12th बोर्ड्स की भी प्रिपरेशन कर रही हूँ।
0: बहुत ही बढ़िया वंशिका जी, जोर से मारे युवा बच्चे हैं, तो आप उन्होंने क्या संदेश देना चाहेंगी भी, जिस तरह अपनी फैमिली की तरफ नहीं देख दे, कई बार अपना जो फैमिली की सिचुएशन हो उसनु नहीं समझ दे मैं, और मतलब अग्गा और काम में चली जा, तो आप उन्होंने क्या संदेश देना चाह भी फैमिली नु अपनी जरूरी समझना चाहिए, जो हमारी फैमिली कह रही उस चीज नु देखना चाहिए?
2: जी बिल्कुल, आजकल लड़के ज़्यादातर नशों में इधर मतलब टपरीबाजी करते हैं, घूमते हैं, गलत लड़कियों के पीछे जाते हैं, और लड़कियां भी अपने घर वालों का कोई नहीं सो कई बार नहीं सोचती, कुछ गलत कामों में पड़ जाती हैं। तो मैं उन सबको ये कहना चाहूंगी कि आप अपने घर वालों के बारे में सोचें, जैसे कि अब मेरी घर वालों ने मेरे लिए इतना कुछ किया, जब मेरे पापा की मेरे दादू की डेथ होगी, कहने को तो ये भी कह सकते हैं कि वो घर वाले थे उनकी ड्यूटी है, पर नहीं, उन्होंने अपने सारे शौक सब कुछ सेक्रीफाइस करके हमें इतना कुछ दिया, कुछ भी बात थी वो हम मुंह से निकालते बाद में वो चीज़ पहले पूरी वो पहले करते हैं, तो उस सबको ध्यान में रखे हमें इनका नाम रोशन करने के लिए सोचना चाहिए।
0: बहुत ही बढ़िया, बहुत बढ़िया विचार आपके। तो रेडियो वितस्ता, रेडियो वितस्ता के परिवार की ओर से आपने बहुत शुभकामनाएं, और जो आपने सोच रखी अपनी लाइफ में भी मैं एक डॉक्टर बनूं, तो आप एक अच्छा डॉक्टर बना, अपनी दादी का नाम रोशन करा और इस गांव का नाम रोशन करा, ताकि आपनों हर कोई जाना भी डॉक्टर वंशिका आज गाँव मैरी।

ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਸੁਣ ਰਹੇ ਹੋ 90.0 FM ਤੇ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ, ਆਪ ਦਾ ਆਪਣਾ ਰੇਡੀਓ, ਆਪ ਜੀ ਦੀ ਆਵਾਜ਼ ਦਿਲ ਤੋਂ। ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ।

ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਸੁਣ ਰਹੇ ਹੋ 90.0 FM ਤੇ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ, ਆਪ ਦਾ ਆਪਣਾ ਰੇਡੀਓ, ਆਪ ਜੀ ਦੀ ਆਵਾਜ਼ ਦਿਲ ਤੋਂ। ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ।

ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ, ਰੇਡੀਓ ਵਿਤਸਤਾ 90.0 ਮੈਗਾਹਰਟਜ਼ ਤੇ। ਸੁਣਦੇ ਰਹੋ ਆਪਣੇ।

ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਸੁਣ ਰਹੇ ਹੋ 90.0 FM ਤੇ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ, ਆਪ ਦਾ ਆਪਣਾ ਰੇਡੀਓ, ਆਪ ਜੀ ਦੀ ਆਵਾਜ਼ ਦਿਲ ਤੋਂ। ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ।